ਪ੍ਰੋਗਰਾਮ ਰੋਸ਼ਨ ਸੁਭਾਵਾਂ ਵੱਲੋਂ ਪਿਆ ਜੀ ਐਫ ਐਮ 88 ਜੇ ਨੈਟਵਰਕ ਤੋਂ। ਸਾਈਂ ਮੁੰਹਿੰਜਾ ਜ਼ਿੰਦਗੀ ਜੋ ਮਕਸਦ ਇਨਸਾਨ ਜੀ ਜ਼ਿੰਦਗੀ ਮੇਂ ਲਾਜ਼ਮ ਮਲਜ਼ੂਮ ਆਹੇ, ਮਗਰ ਮਕਸਦ ਰੱਖਣ ਐਂ ਉਨ੍ਹਾਂ ਖੇ ਹਾਸਲ ਕਰਨ ਤਮਾਮ ਵੱਡੀ ਕਾਮਯਾਬੀ ਆਹੇ। ਮਕਸਦ ਲਫ਼ਜ਼ ਖੇ ਅਗਰ ਸ਼ਰਈ ਯਾ ਮਜ਼ਹਬੀ ਨੁਕਤੇ ਨਜ਼ਰ ਖਾਂ ਡਿਸਜੇ ਤਾਂ ਉਨ੍ਹਾਂ ਲਾਇ ਨੇਕੀ ਯਾ ਨੇਕ ਅਮਲ ਲਫ਼ਜ਼ ਤਮਾਮ ਥੋਰੋ ਆਹੇ। ਇਨਸਾਨ ਜੀ